0: ਬੱਗੀ ਤਿੱਤਰੀ ਨੂੰ ਹਾਲੇ ਕੁਰਸੀ 'ਤੇ ਬੈਠੇ ਨਾ ਕਮਾਦ 'ਚ ਬੈਠੇ ਰਹਿਣ ਦਿਓ। ਗੱਲ ਇਹ ਹੈ
1: ਬਈ ਸੁੱਚੇ ਸੂਰਮੇ ਦੀ ਫਰਮਾਇਸ਼ ਤੋਂ ਮੈਨੂੰ ਇੱਕ ਗੱਲ ਚੇਤੇ ਆ।